ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਿਤਨਾਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਹੈ ਵੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖੇ ਕੀ ਤਾਂ ਆਪਣਾ ਜਿਵ ਤਿਸ ਦੀ ਵਡਿਆਈ।

0: ਭਾਜੀ ਠੇਕਾ ਕਿਧਰ ਨੂੰ ਪੜਦਾ ਹੈ?
1: ਪੰਛੀ ਪਿੰਜਰੇ ਸੇ ਛੂਟ ਗਏ, ਸਭ ਆਪਣੇ ਵਾਦੇ ਟੂਟ ਗਏ, ਲੋ ਸਾਹਿਬ ਹਮਸੇ ਰੂਟ ਗਏ।

0: my soul, in my heart. Whenever I go out, I just feel myself. Whatever I feel, I express. That's yes. what I ਉਹਨੂੰ ਆਖਦਾ ਉੱਪਰ ਵਾਲੇ
1: ਯੈਸ ਯੈਸ ਗੋਡਸ ਹੈਂਡ ਇਜ਼ ਔਨ ਯੂ ਗੋਡਸ ਹੈਂਡ ਇਜ਼ ਔਨ ਯੂ ਬਿਕੋਜ਼ ਇਹ ਕਿੱਦਾਂ ਹੋ ਸਕਦਾ ਹੈ ਮੈਂ ਪੁੱਛ ਰਿਹਾ ਸੀ ਆਪਣੇ ਆਪ ਨੂੰ ਕਿ 2005 ਵਿੱਚ ਤੁਸੀਂ ਬੈਚਲਰ ਆਫ ਇੰਜੀਨੀਅਰਿੰਗ ਇਨ ਇਲੈਕਟ੍ਰੋਨਿਕਸ ਐਂਡ ਟੈਲੀਕਮਿਊਨੀਕੇਸ਼ਨ ਕਰ ਰਹੇ ਸੀਗੇ ਵਾਟ ਅ ਡਿਫਰੈਂਟ ਜਨਰ ਆਲ ਟੂਗੈਦਰ ਐਂਡ ਸਡਨਲੀ ਯੂ ਰੀਅਲਾਈਜ਼ਡ ਯੂ ਕੁਡ ਸਿੰਗ ਇਹ ਕਿੱਦਾਂ ਹੋਇਆ
0: ਸੀ ਤੁਸੀਂ ਪੂਰੀ ਰਿਸਰਚ ਕੀਤੀ ਹੋਈ ਹੈ ਮੈਂ ਕਿਹਾ ਹੋਏ
1: ਨਹੀਂ ਆਈ ਫਾਲੋ ਯੂ
0: ਬਾਲੀ ਬਾਲੀ ਭਾਜੀ ਪੂਰੀ ਫਾਰਮ ਵਿੱਚ ਹੈਗੇ ਹਾਂਜੀ ਬਿਲਕੁਲ 2005 ਆਈ ਸਟਾਰਟਡ ਮਾਈ ਫਸਟ ਈਅਰ ਆਈ ਹੈਡ ਮਾਈ ਆਈ ਵਾਸ ਇਨ ਦਾ ਫਸਟ ਈਅਰ ਆਫ ਇੰਜੀਨੀਅਰਿੰਗ ਵੈਨ ਆਈ ਡਿਸਕਵਰਡ ਆਈ ਕੁਡ ਸਿੰਗ
1: ਓ ਯਾ
0: ਉਸ ਤੋਂ ਪਹਿਲਾਂ ਆਈ ਵਾਸ ਆਲਵੇਸ ਇਨਟੂ 뮤직 ਬਟ ਨਾਟ ਦੈਟ ਮਚ ਬਿਕਾਜ਼ ਪ੍ਰੀਡੋਮਿਨੈਂਟਲੀ I was always in that academic mode.
1: Yes.
0: Where I was always studious and, you know, used to top the class.
1: Yes.
0: All the accolades, all the awards.
1: Hanji.
0: Regarding the studies, because I am from that academic background as well. Mom, dad, both
1: Hanji.
0: Were in government jobs.
1: Hanji.
0: They got retired. So, mahol waisa hi kuch oda na hi si ga.
1: Haan.
0: Te per hoya hai ki... I used to play keyboard since the since I was 5 or 6 and that too maa saraswati ki kripa rahi
1: haan ji
0: ki jo andar swargan swar gyan jo hota hai jo suno kahan pe aap galat ja rahe ho kahan sahi ja rahe ho ye pata hona bahut zaruri hai ki galat ja rahe ho to ja rahe ho kahan ja rahe ho
1: sahi
0: kyunki agar pata hi nahi hoga ki sahi kya hai galat kya hai to phir aap agar koi improvement ka scope nahi rakh pate ho apne andar there is no scope of you know growing in your stature and honing your skill and craft. So God's been kind that when he thought that it's a right time, it's a perfect time for him to introduce me to singing, to the world of music in that sense, that I could see myself just as a musician and an artist and nothing else. So it's really God's grace.
1: How well said.
0: Because it's a calling which ਉਹਨਾਂ ਨੂੰ ਲੱਗਿਆ ਕਿ ਯਾਰ 19 ਸਾਲ ਦੀ ਉਮਰ ਚ Now you have, you know, now it's a perfect time for you to realize because if not now, then when?
1: Yes.
0: And then from there onwards, I just, although I was pretty much into engineering, I completed the degree.
1: Okay.
0: I took the degree.
1: Uh-huh.
0: But the moment I discovered I could sing and I started singing, performing on stage and, you know, immersed myself in the world of music in
1: yes.
0: that infinite
1: mm-hmm.
0: Deep ocean
1: yes yes it's an
0: so
1: ocean
0: so I realized that there is no other way out there's no escape now because I found myself you know there is a everyone has been sent with certain calling and with a certain motive and a certain purpose on this earth
1: absolutely
0: in this incarnation
1: absolutely absolutely yes
0: so you have a certain purpose in the universe so I found my purpose to be singing to be with music to be living and to be breathing and to be drinking and to be just breathing music all the way
1: yes aman honestly you are so well spoken and main ek baat puchna chahta tha jo some of the listeners have also sent me a message saying aap audition ke liye gaye the kahan pe to a music director or something
0: yes I had been ਤੁਹਾਨੂੰ ਤਾਂ ਪਤਾ ਹੀ ਹੈਗਾ ਕਿ ਕਿਵੇਂ ਹੁੰਦੀ ਮੁੰਬਈ ਦੀ ਲਾਈਫ ਜਿਹੜੀ ਬਾਲੀਵੁੱਡ ਤੇ ਇੰਡਸਟਰੀ ਦੀ ਲਾਈਫ ਜਿਹੜੀ ਇੰਡਸਟਰੀ ਦਾ ਜਿਹੜਾ ਪੈਟਰਨ ਹੈ
1: ਹਾਂਜੀ
0: ਤੇ ਮੈਂ ਖਾਸ ਕਰਕੇ ਕਿਉਂਕਿ ਸਿੰਸ ਆਈ ਵਾਸ ਨਾਟ ਫਰੋਮ ਐਨੀ ਫਿਲਮੀ ਬੈਕਗ੍ਰਾਉਂਡ
1: ਯੈਸ
0: ਐਨੀ ਮੂਵੀ ਬੈਕਗ੍ਰਾਉਂਡ ਸੋ ਆਈ ਹੈਡ ਮਾਈ ਟਾਸਕ ਕਟ ਆਊਟ ਪ੍ਰੀਟੀ ਵੈਲ
1: ਯੈਸ
0: ਐਂਡ ਇਟ ਵਾਸਨਟ ਗੋਇੰਗ ਟੂ ਬੀ ਅ ਬੈਡ ਆਫ ਰੋਜ਼ਸ
1: ਫੋਰ ਸ਼ੋਰ ਕਿਹੜਾ ਗਾਣਾ ਸੁਣਾਇਆ ਸੀ ਕਿਹੜੇ 뮤직 ਡਾਇਰੈਕਟਰ ਨੂੰ ਤੁਸੀਂ
0: ਮੈਂ ਸੁਣਾਇਆ ਸੀ ਮੈਂ ਬਥੇਰੇ 뮤직 ਡਾਇਰੈਕਟਰਸ ਨੂੰ ਮਿਲਿਆ ਮੇਰੇ ਦਾ ਹੋਰ ਕੰਮ ਹੀ ਨਹੀਂ ਸੀਗਾ ਕੁਝ ਕਿਉਂਕਿ ਵਾਂਸ ਥਰੂ ਦ ਇੰਜੀਨੀਅਰਿੰਗ ਟਾਈਮਸ ਓਨਲੀ ਆਈ ਰਿਮੈਂਬਰ ਮੈਂ ਸੀਡੀ ਬਰਨ ਕਰਦਾ ਸੀਗਾ ਉਸ ਜ਼ਮਾਨੇ ਚ ਸੀਡੀ ਹੋਇਆ
1: ਕਰਦੀ ਸੀ
0: ਤਾਂ ਸੀਡੀ ਤੇ ਫਿਰ ਦੇਰ ਵਾਸ ਨੋ ਸੋਸ਼ਲ ਮੀਡੀਆ ਦੇਰ ਵਾਸ ਨਥਿੰਗ ਦੇਰ ਵਾਸ ਨੋ ਯੂਟਿਊਬ ਨੋ ਇੰਸਟਾਗ੍ਰਾਮ ਸੋ ਦੇਰ ਵਾਸ ਨੋ ਦੇਰ ਵਾਸ ਓਨਲੀ ਈਮੇਲ ਵਿਚ ਆਰ ਜਸਟ people had just started to find their way to share their stuff
1: Haan
0: but wahan us othe bhi zyada interactions nahi hundi si te usual jehdi struggles thi ki jao ਬੈਂਡਰਾ ਜਾਓ ਤੇ ਜੂਹੂ ਜਾਓ ਤੇ ਅੰਧੇਰੀ ਜਾਓ ਤੇ
1: ਕਿਹੜੇ ਗਾਣੇ ਸੁਣਾਉਂਦੇ ਸੀ ਤੁਸੀਂ ਟੂ ਇੰਪ੍ਰੈਸ ਦੇਮ?
0: ਸੀਡੀ ਬਰਨ ਕਰਕੇ ਤੁਸੀਂ ਸ਼ੰਕਰ ਜੀ ਸ਼ੰਕਰ ਮਹਾਦੇਵਨ ਕੋਲ ਮੈਂ ਗਿਆ ਸੀ ਪਰਪਲ ਹੇ ਸਟੂਡੀਓ, ਆਈ ਰਿਮੈਂਬਰ ਬੈਂਡਰਾ ਚ, ਪ੍ਰੀਤਮ ਦਾ ਚ, ਜਿਹੜੇ ਉਹਨਾਂ ਦੇ ਸਟੂਡੀਓ ਚ।
1: ਆਈ
0: ਥਿੰਕ ਆਈ ਹੈਵ ਮਾਈਟ ਨਾਟ ਹੈਵ ਲੈਫਟ ਐਨੀ ਵਨ ਇਨ ਦਾ ਇੰਡਸਟਰੀ ਆਫ ਦੈਟ ਐਟ ਦੈਟ ਟਾਈਮ ਹੂ were all in the game, who were all very prolific and working.
1: ਤੇ ਕਿਹੜੇ ਸਿੰਗਰ ਦਾ ਗਾਣਾ ਤੁਸੀਂ ਸੁਣਾਉਂਦੇ ਸੀ ਉਹਨਾਂ ਨੂੰ?
0: I think this had been my dharm sankat since the beginning, because jab bhi koi puchta ki favorite singer kaun hai, favorite musician kaun hai, I get puzzled because there are so many inspirations that I have drawn.
1: Yes.
0: And because every singer, every musician has something very unique to offer. So mere yahi koshish hundi hai ki main Rafi sahab nu, Rafi sahab is my all time inspiration.
1: Wow, that is big.
0: He's the most versatile and
1: absolutely
0: complete singer.
1: Yes.
0: Not only Bollywood, not only Indian film industry, but a world has seen.
1: The world has seen.
0: Given his texture, given his mastery, his finesse, his minute.
1: Aman, mainu favor kar deo. Rafi saab di do line, please.
0: Main Rafi saab da, main ganda si, othe, all time.
1: Haan ji.
0: Mm-hmm.

0: लगाए तुम जियो हजारों साल, ये मेरी है आरज़ू। हैप्पी बर्थडे टू यू, हैप्पी बर्थडे टू यू, हैप्पी बर्थडे टू डियर कैला, हैप्पी बर्थडे टू यू।
1: ਸਾਡਾ ਦਿਨ ਬਣਾਤਾ। ਇਫ ਪੀਪਲ ਵਾਂਟ ਟੂ ਗੋ ਐਂਡ ਲਿਸਨ ਟੂ ਅਮਨ ਤ੍ਰਿਖਾ ਐਂਡ ਆਫ ਕੋਰਸ ਵੀ ਗੋਟ ਇੰਦਰਾਨੀ ਦੱਤਾ ਵਿਦ ਯੂ ਸਿੰਗਿੰਗ ਐਜ਼ ਵੈਲ, ਐਂਡ ਇੰਨਾ ਮਜ਼ਾ ਹੋਊਗਾ। ਸੰਜੇ ਕਪੂਰ, ਆਫਤਾਬ ਸ਼ਿਵ ਦਸਾਨੀ, ਐਂਡ ਦਿਸ ਇਜ਼ ਜੇਜ਼ ਐਂਟਰਟੇਨਮੈਂਟ ਬ੍ਰਿੰਗਿੰਗ ਟੂ ਯੂ ਬਾਲੀਵੁੱਡ ਲੈਜੈਂਡਸ ਲਾਈਵ ਇਨ ਲੰਡਨ, ਐਂਡ ਆਫ ਕੋਰਸ ਵਿਦ ਸੰਜੇ ਕਪੂਰ, ਆਫਤਾਬ ਸ਼ਿਵ ਦਸਾਨੀ ਐਂਡ ਅਮਨ ਤ੍ਰਿਖਾ ਐਂਡ of course Indrani Datta, Sunday 27 September at Leicester's De Montfort Hall. So it's Live Legends live in Leicester. Yes, Leicester's De Montfort Hall. Exclusive radio partners are Leica Radio. And Aman Paji, toda apna gana ik suna dio please.
2: Main us to pehla main sare jide vi sunne wale hage, main dassna chahunda ki toda ik gana, sare gaane toade inne chartbuster blockbuster rahe
1: ji,
2: but mera personal jehda favorite hai, main hune vi sunda, main sunda aa reha jadon ta release hoya oh gana, te main gym vich vi sunda, mainu inna sukoon milda oh gaane to.
1: Kehda?
2: Tere bin,
1: oh my god,
2: ji.

ਲਾਈਕਾ ਰੇਡੀਓ ਪੰਜਾਬੀ, ਲਾਈਕਾ ਰੇਡੀਓ ਮੋਬਾਈਲ ਐਪ ਤੇ, ਲਾਈਕਾ ਰੇਡੀਓ .com ਤੇ ਅਲੈਕਸਾ ਪਲੇ ਲਾਈਕਾ ਰੇਡੀਓ ਪੰਜਾਬੀ ਪੰਜਾਬੀ. This is Laika Radio, part of the Laika Radio Network. This is the Laika Radio Network, broadcasting across the UK. Advertise your business on Laika Radio Network, covering Greater London, the Midlands, Greater Manchester and West Yorkshire. Call 0207 132 1458 or email sales@laikamedia.co.uk. Easing you through the night with the Midlands' biggest Asian hits on Laika Radio.